0: ਜਿਹੜਾ ਸਰਕਾਰ ਹੈਗੀ ਆ, ਵੈਸੇ ਸਰਕਾਰ ਨਹੀਂ ਹੈ, ਚੱਲਦੀ ਹੈ ਧਾੜਵੀਆਂ ਕੋਲੋਂ ਆ, ਲੇਕਿਨ ਅਸੀਂ 3 ਮਹੀਨੇ ਸੋਚ ਸਮਝ ਕੇ ਸਿਆਣਪ ਨਾਲ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਕਿਤੇ ਨਾ ਕਿਤੇ ਬਚਾ ਲਈਏ ਅਤੇ ਪੰਜਾਬ ਨੂੰ ਵੀ ਬਚਾ ਲਈਏ। ਲੇਕਿਨ ਇਸ ਦੇਸ਼ ਦੇ ਵਿੱਚ, ਇਸ ਸੂਬੇ ਦੇ ਵਿੱਚ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੱਕੋ ਜਿਹਾ ਬਿਹੇਵ ਕਰ।
1: ਦੇਖੀਏ, ਐਸਾ ਹੈ ਕਿ ਅਗਰ ਕੋਈ ਵੀ ਵਿਅਕਤੀ, ਇਹ ਮਾਨ ਸਾਹਿਬ ਕੀ ਸ਼ੁਰੂ ਸੇ ਪਾਲਿਸੀ ਹੈ, ਜ਼ੀਰੋ ਟੋਲਰੈਂਸ ਨੀਤੀ ਹੈ, ਅਗਰ ਕੋਈ ਵਿਅਕਤੀ ਨਸ਼ੇ ਕੇ ਕਾਰੋਬਾਰ ਮੇ ਹੈ, ਅਗਰ ਕੋਈ ਵਿਅਕਤੀ ਗੈਰ ਕਾਨੂੰਨੀ ਕੰਮ ਕਰ ਰਿਹਾ ਹੈ, ਕੋਈ ਵਿਅਕਤੀ ਕਾਨੂੰਨ ਆਪਣੇ ਹੱਥ ਮੇ ਲੈ ਰਿਹਾ, ਤੋ ਕੋਈ ਵੀ ਹਮਾਰਾ ਮੰਤਰੀ, ਕੋਈ ਹਮਾਰਾ MLA, ਕੋਈ ਹਮਾਰਾ ਨੇਤਾ ਉਸਮੇ ਬਾਧਾ ਨਾ ਬਣਾ ਹੈ ਨਾ ਬਣੇਗਾ। ਅਗਰ ਕਿਸੀ ਵਿਅਕਤੀ ਨੇ ਕਾਨੂੰਨ ਆਪਣੇ ਹੱਥ ਮੇ ਲਿਆ, ਜੈਸੇ ਇਸ ਵਿਅਕਤੀ ਨੇ ਲਿਆ ਥਾ ਮਾਨਸਾ ਵਾਲੇ ਨੇ, ਪੁਲਿਸ ਵਹਾਂ ਪੇ ਆਪਣਾ ਕਾਮ ਕਰ ਰਹੀ ਹੈ, ਪੁਲਿਸ ਨੇ ਆਪਣਾ ਕਾਮ ਕੀਆ, 24 ਘੰਟੇ ਸੇ ਪਹਿਲੇ ਪਹਿਲੇ ਉਸਕੋ ਅਰੈਸਟ ਕੀਆ, ਵਹਾਂ ਪਰ ਕਾਨੂੰਨ ਆਪਣਾ ਕਾਮ ਕਰ ਰਿਹਾ, ਵਹਾਂ ਪਰ ਪ੍ਰਸ਼ਾਸਨ ਆਪਣਾ ਕਾਮ ਕਰ
2: ਰਿਹਾ। ਮਹਿੰਦਰ ਝੋਟਾ, ਜੋ ਇੱਕ ਐਂਟੀ ਡਰੱਗ ਐਕਟਿਵਿਸਟ ਦਾ ਉਸਕੋ ਗੋਲੀ ਮਾਰ ਕੇ ਹੱਤਿਆ ਕਰ ਦੀ, ਕੋਈ ਐਸਾ ਦਿਨ ਨਹੀਂ ਹੈ ਪੰਜਾਬ ਮੇ, ਸੁਬਹਾ ਉੱਠਤੇ ਹੈ ਤੋ ਇਹ ਪਤਾ ਚਲਤਾ ਹੈ ਕਿ ਇਤਨੇ ਆਦਮੀ ਗੋਲੀਆਂ ਸੇ ਮਾਰ ਦੀਏ ਗਏ। ਲਾਅ ਐਂਡ ਆਰਡਰ ਕੀ ਬਹੁਤ ਬੁਰੀ ਹਾਲਤ ਹੈ, ਨਸ਼ੇ ਤੋਂ ਮੁੱਦੇ ਤੋਂ ਬਹੁਤ ਹੈ ਪੰਜਾਬ ਕੇ, ਲੇਕਿਨ ਸਭ ਸੇ ਬੜਾ ਮੁੱਦਾ ਨਸ਼ਾ, ਜਿਸ ਕੇ ਲੀਏ ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਬੜੀ ਹਮਨੇ ਯਾਤਰਾ ਵੀ ਨਿਕਾਲੀ। ਯਾਤਰਾ ਕੀ ਸ਼ੁਰੂਆਤ ਹਮਾਰੇ ਰਾਸ਼ਟਰੀ ਅਧਿਆਕਸ਼ ਨਿਤਿਨ ਨਵੀਨ ਜੀ ਨੇ ਕੀ, ਫਿਰ ਸਾਰੇ ਬੜੇ ਬੜੇ ਮੰਤਰੀ ਸਾਹਿਬ ਆਏ, ਹਮਨੇ 4 ਦਸਾਂਸ ਸੇ ਸ਼ੁਰੂ ਕਰਕੇ ਉਸਕੋ ਖਤਮ ਕੀਆ। ਜਲੰਧਰ ਮੇ ਵਹਾਂ ਪੇ ਹਮਾਰੇ ਗ੍ਰਹਿ ਮੰਤਰੀ ਸਾਹਿਬ ਆਏ, ਇੱਕ ਬਹੁਤ ਬੜੀ ਜਨ ਸਭਾ ਕੀ ਵਹਾਂ ਪੇ ਮੰਤਰੀ ਸਾਹਿਬ ਨੇ, ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਨੇ ਲੋਗੋ ਸੇ ਜੇ ਵੀ ਬਤਾਇਆ ਕਿ ਅਗਰ ਇਸਕੋ ਖਤਮ ਕਰੇਗਾ ਤੋ ਭਾਰਤੀ ਜਨਤਾ ਪਾਰਟੀ ਹੀ ਕਰੇਗੀ।
3: ਅਗਰ ਸਰਕਾਰ ਆਪਣੇ ਫਰਜ਼ ਪੂਰੇ ਕਰਦੀ, ਲੇਕਿਨ ਇਹ ਤੋਂ ਮਹੀਨੇ ਲੈ ਰਹੇ, ਸ਼ਰੇਆਮ ਲੋਕ ਐਲੀਗੇਸ਼ਨ ਲਗਾ ਰਹੇ ਹੈ ਕਿ ਇਨਕੋ ਪੈਟਰਨਾਈਜ਼ ਕੌਣ ਕਰ ਰਹੇ ਹੈ, ਲੋਕੋ ਕੋ ਸਭੀ ਸ਼ਹਿਰੋਂ ਮੇ ਆਮ ਆਦਮੀ ਪਾਰਟੀ ਕੇ MLA, ਆਮ ਆਦਮੀ ਪਾਰਟੀ ਕੇ ਮਿਨਿਸਟਰ, ਇਸ ਲਈ ਤੋ ਇਨ ਲੋਕੋ ਕੇ ਇਤਨੇ ਹੌਸਲੇ ਪਾ ਚੁੱਕੇ ਹੈ। ਲੇਕਿਨ ਅਬ ਜਨਤਾ ਇਨਕੋ ਛੋੜਨੇ ਵਾਲੀ ਨਹੀਂ ਹੈ, ਇਨਕੇ MLAs ਕੋ ਵੀ, ਇਨਕੇ ਮਿਨਿਸਟਰ ਕੋ ਵੀ ਲੋਕ ਬਗਾਏਂਗੇ।
4: ਬਹੁਤ ਹੀ ਦੁਖਦਾਈ ਜਿਹੜੀ ਘਟਨਾ ਵਾਪਰੀ ਆ ਮਾਨਸਾ ਜ਼ਿਲ੍ਹਾ ਦੇ ਵਿੱਚ, ਇੱਕ ਮੈਡੀਕਲ ਸਟੋਰ ਵਾਲੇ ਵੱਲੋਂ ਜੋ ਲਗਾਤਾਰ ਨਸ਼ਾ ਵੇਚ ਰਿਹਾ ਸੀ, ਜਿਹਦੇ ਉੱਤੇ 25 ਤੋਂ 27 ਮਾਮਲੇ ਦਰਜ ਸੀ, ਔਰ ਲਾਇਸੈਂਸ ਵੀ ਕੈਂਸਲ ਕਰਨ ਤੋਂ ਬਾਅਦ ਲਾਇਸੈਂਸ ਵੀ ਬਹਾਲ ਕਰ ਦਿੱਤਾ ਜਾਂਦਾ ਸੀ। ਉਸ ਮੈਡੀਕਲ ਸਟੋਰ ਵਾਲੇ ਨੂੰ ਜਦੋਂ ਰੋਕਣ ਵਾਸਤੇ ਗਿਆ ਪਰਮਿੰਦਰ ਸਿੰਘ ਝੋਟਾ, ਮਾਨਸੇ ਦਾ ਰਹਿਣ ਵਾਲਾ, ਜੋ ਅਕਸਰ ਹੀ ਨਸ਼ੇ ਦੇ ਉੱਤੇ ਜਿਹੜਾ ਵਾ ਆਵਾਜ਼ ਚੁੱਕਦਾ ਸੀ, ਸੋ ਉਸ ਮੈਡੀਕਲ ਸਟੋਰ ਵਾਲਾ ਜੋ ਅਸ਼ਵਨੀ ਆ ਉਹਦੇ ਵੱਲੋਂ ਗੋਲੀਆਂ ਮਾਰ ਕੇ ਪਰਮਿੰਦਰ ਸਿੰਘ ਝੋਟੇ ਦਾ ਸ਼ਰੇਆਮ ਕਤਲ ਕਰ ਦਿੱਤਾ ਜੀ। ਵੇਖੋ, ਲਗਾਤਾਰ ਪ੍ਰਸ਼ਾਸਨ ਲੱਗਾ ਵਾ ਸਰਕਾਰ ਦੇ ਕਹਿਣ ਦੇ ਉੱਤੇ, ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਵੀ ਉਹਦਾ ਸੰਸਕਾਰ ਕੀਤਾ ਜਾਵੇ ਧੱਕੇ ਦੇ ਨਾਲ, ਜਿਵੇਂ ਕਿ ਪਿਛਲੇ ਦਿਨੀ ਕਈਆਂ ਦਾ ਸੰਸਕਾਰ ਜਿਹੜਾ ਉਹ ਕੀਤਾ ਗਿਆ। ਪਰ ਉੱਥੇ ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਮੁੱਚੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਡਟੀਆਂ ਨੇ।
2: ਪਰਮਿੰਦਰ ਝੋਟਾ, ਜੋ ਇੱਕ ਐਂਟੀ ਡਰੱਗ ਐਕਟਿਵਿਸਟ ਦਾ ਉਸਕੋ ਗੋਲੀ ਮਾਰ ਕੇ ਹੱਤਿਆ ਕਰ ਦੀ, ਕੋਈ ਐਸਾ ਦਿਨ ਨਹੀਂ ਹੈ ਪੰਜਾਬ ਮੇ, ਸੁਬਹਾ ਉੱਠਤੇ ਹੈ ਤੋ ਇਹ ਪਤਾ ਚਲਤਾ ਹੈ ਕਿ ਇਤਨੇ ਆਦਮੀ ਗੋਲੀਆਂ ਸੇ ਮਾਰ ਦੀਏ ਗਏ। ਲਾਅ ਐਂਡ ਆਰਡਰ ਕੀ ਬਹੁਤ ਬੁਰੀ ਹਾਲਤ ਹੈ, ਨਸ਼ੇ ਤੋਂ ਮੁੱਦੇ ਤੋਂ ਬਹੁਤ ਹੈ ਪੰਜਾਬ ਕੇ, ਲੇਕਿਨ ਸਭ ਸੇ ਬੜਾ ਮੁੱਦਾ ਨਸ਼ਾ, ਜਿਸ ਕੇ ਲੀਏ ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਬੜੀ ਹਮਨੇ ਯਾਤਰਾ ਵੀ ਨਿਕਾਲੀ।
5: All right, now moving on to Kerala and tracking some updates for you. We have some devastating information coming into the fore. Well, 3 people have been killed after a Mini Cooper crashed in Kerala. According to the remand report, Kochi police alleged that the driver Sohail was intoxicated at the time of the crash. Police say that Sohail and his friends had consumed alcohol at multiple locations and that his friends encouraged him to drive faster, despite knowing the fact that he was intoxicated. Investigators are also probing whether the Mini Cooper was racing another vehicle. Possible narcotics use is also under investigation, with drug consumption yet to be established in the case. Meanwhile, Kerala Home Minister Ramesh Chennithala has assured that no accused will be spared in this case. Well, we have some breaking news coming in from Uttar Pradesh. Let's take you through it. We have some information coming in from Uttar Pradesh's Lucknow. Now, this is information from Lucknow's cafe, where we understand that there has been a death of a Lucknow cafe owner. That's right, the live-in partner's SUV was found near the Nepal border. A black car alleged to be owned by the live-in partner of a 27-year-old cafe owner who fell to his death days ago. This car was found abandoned near the Nepal border. Remember that there were pieces of information that were going on to suggest that it is possible that the accused in the case has fled to Nepal. And in the latest that we're tracking, we understand that the car, the black car owned by the live-in partner of the 27-year-old cafe owner, was found abandoned near the Nepal border as per the police. The car is a Mahindra Scorpio N. It is registered in the name

0: ਦਾ ਮੁੱਖ ਮੰਤਰੀ, ਪੰਜਾਬ ਦਾ ਡੀਜੀਪੀ, ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਦਾ ਅਸਤੀਫਾ ਲਿਆ ਜਾਵੇ, ਇਹਨਾਂ ਨੂੰ ਮਜਬੂਰ ਕੀਤਾ ਜਾਵੇ, ਇਹਨਾਂ ਦੀ ਜ਼ਮੀਰ ਜਾਗਦੀ ਹੈ ਤਾਂ ਆਪੇ ਹੀ ਅਸਤੀਫਾ ਦੇ ਦੇਣ। ਅਗਲੀ ਗੱਲ, ਇਸ ਕਤਲ ਦੀ ਜਾਂਚ ਸੈਂਟਰਲ ਬਿਊਰੋ ਇਨਵੈਸਟੀਗੇਸ਼ਨ ਸੀਬੀਆਈ ਤੋਂ ਕਰਵਾਈ ਜਾਵੇ। ਇਹ ਸਾਰੇ ਪੰਜਾਬ ਦੇ ਅੱਜ ਦੇ ਧਰਨੇ ਦੇ ਵਿੱਚ ਆਏ ਲੋਕਾਂ ਦੀ ਮੰਗ, ਇਸ ਕਮੇਟੀ ਦੀ ਬਣੀ ਕਮੇਟੀ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ। ਅਸੀਂ ਉਸ ਲੋਕਾਂ ਦਾ ਕਮੇਟੀ ਦਾ ਸਮਰਥਨ ਕਰਦੇ ਹਾਂ।
1: ਜੋ ਵੀ ਕੋਈ ਪੰਜਾਬ ਮੇਂ ਕਾਨੂੰਨ ਤੋੜਨੇ ਕੀ ਕੋਸ਼ਿਸ਼ ਕਰੇਗਾ, ਉਸਕੋ ਬਹੁਤ ਹੀ ਹੈਵੀ ਹੈਂਡ ਸੇ ਲਿਆ ਜਾਏਗਾ। ਆਜ ਹਮਾਰੇ ਮਾਨਨੀਏ ਮੁੱਖ ਮੰਤਰੀ ਸਾਹਿਬ ਨੇ ਇਸਕੋ ਲੈ ਕੇ ਆਪਣਾ ਬਿਆਨ ਵੀ ਦਿਆ ਹੈ, ਸਟੇਟਮੈਂਟ ਜਾਰੀ ਕਰੀ ਹੈ, ਔਰ ਦੋਸ਼ੀਓ ਕੇ ਖਿਲਾਫ ਜੋ ਹੈ ਮੁਕੱਦਮਾ ਦਰਜ ਹੋ ਚੁੱਕਾ ਹੈ ਔਰ ਉਨਕੀ ਗ੍ਰਿਫਤਾਰੀ ਹੋ ਚੁੱਕੀ ਹੈ। ਬਿਲਕੁਲ ਜੋ ਵੀ ਇਲੀਗਲ ਕਾਮ ਪੰਜਾਬ ਮੇਂ ਕਰੇਗਾ ਉਸਕੇ ਸਾਥ ਹਮ ਸਖਤੀ ਸੇ ਪੇਸ਼ ਆਏਂਗੇ। ਔਰ ਦੂਸਰਾ, ਮੈਂ ਪਰਮਿੰਦਰ ਜੀ ਕੇ ਪਰਿਵਾਰ ਕੇ ਸਾਥ ਸੰਵੇਦਨਾ ਪ੍ਰਗਟ ਕਰਤਾ ਹੂੰ, ਕਿਉਂਕਿ ਬਹੁਤ ਉਨਕੇ ਪਰਿਵਾਰ ਕੇ ਲਈ ਬਹੁਤ ਹੀ ਦੁਖਦਾਇਕ ਘਟਨਾ ਹੈ ਔਰ ਹਮਾਰੇ ਸਭੀ ਕੇ ਲਈ ਦੁਖਦਾਇਕ ਘਟਨਾ ਹੈ। ਸੋ ਹਮ ਸੰਵੇਦਨਾ ਪ੍ਰਗਟ ਕਰਤੇ ਹੈਂ। ਔਰ ਦੂਸਰਾ, ਜੋ ਵੀ ਪੰਜਾਬ ਮੇਂ ਨਸ਼ੇ ਕਾ ਕਾਮ ਕਰੇਗਾ ਜਾਂ ਕਿਸੀ ਕੇ ਖਿਲਾਫ ਕੋਈ ਪਰਸਨਲ ਕਾਮ ਕਰੇਗਾ ਤਾਂ ਉਸਕੇ ਖਿਲਾਫ ਹਮ ਸਖਤ ਐਕਸ਼ਨ ਲੇਂਗੇ।
2: ਇਕੱਲੇ ਮਾਨਸਾ ਦੀ ਗੱਲ ਨਹੀਂ ਹੈ, ਇਹ ਸਾਡੇ ਸੂਬੇ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਆ, ਪੁਲਿਸ ਬਿਲਕੁਲ ਹੱਥ ਖੜੇ ਕਰ ਚੁੱਕੀ ਆ, ਪੁਲਿਸ ਸਮਗਲਾਂ ਦੇ ਨਾਲ ਰਲੀ ਹੋਈ ਆ, ਸਰਕਾਰ ਦੀ ਸ਼ਹਿ ਤੇ ਨਸ਼ਾ ਵਿਕਦਾ। ਜਿਹੜੇ ਇਹ ਕਹਿੰਦੇ ਸੀ ਵੀ ਅਸੀਂ ਨਸ਼ੇ ਦਾ ਖਾਤਮਾ ਕਰ ਦੇਣਾ, ਉਹਨੇ ਮੈਡੀਕਲ ਨਸ਼ਾ ਸ਼ੁਰੂ ਕਰ ਲਿਆ, ਤੇ ਇਹ ਸਾਡੇ ਸੂਬੇ ਲਈ, ਸਾਡੇ ਨੌਜਵਾਨਾਂ ਲਈ ਬਹੁਤ ਵੱਡੀ ਇੱਕ ਚੈਲੰਜ ਆ। ਔਰ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਜੋਸ਼ ਤੇ ਹੋਸ਼ ਦੇ ਸੁਮੇਲ ਤੋਂ, ਅਸੀਂ 3 ਮਹੀਨੇ ਆ ਜਿੰਨਾ ਚਿਰ ਆ ਸਰਕਾਰ ਹੈਗੀ ਆ, ਵੈਸੇ ਸਰਕਾਰ ਨਹੀਂ ਹੈ, ਚੱਲਦੀ ਇਹ ਧਾੜਵੀਆਂ ਕੋਲੋਂ ਆ, ਲੇਕਿਨ ਅਸੀਂ 3 ਮਹੀਨੇ ਸੋਚ ਸਮਝ ਕੇ ਸਿਆਣਪ ਨਾਲ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਕਿਤੇ ਨਾ ਕਿਤੇ ਬਚਾ ਲਈਏ ਤੇ ਪੰਜਾਬ ਨੂੰ ਵੀ ਬਚਾ ਲਈਏ। ਲੇਕਿਨ ਇਸ ਦੇਸ਼ ਦੇ ਵਿੱਚ, ਇਸ ਸੂਬੇ ਦੇ ਵਿੱਚ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੱਕੋ ਜਿਹਾ ਬਿਹੇਵ ਕਰ ਰਹੀ।
3: ਦੇਖੇ, ਐਸਾ ਹੈ ਕਿ ਅਗਰ ਕੋਈ ਵੀ ਵਿਅਕਤੀ, ਇਹ ਮਾਨ ਸਾਹਿਬ ਕੀ ਸ਼ੁਰੂ ਸੇ ਪਾਲਿਸੀ ਹੈ, ਜ਼ੀਰੋ ਟੋਲਰੈਂਸ ਨੀਤੀ ਹੈ, ਅਗਰ ਕੋਈ ਵਿਅਕਤੀ ਨਸ਼ੇ ਕੇ ਕਾਰੋਬਾਰ ਮੇਂ ਹੈ, ਅਗਰ ਕੋਈ ਵਿਅਕਤੀ ਗੈਰ ਕਾਨੂੰਨੀ ਕੰਮ ਕਰ ਰਿਹਾ ਹੈ, ਕੋਈ ਵਿਅਕਤੀ ਕਾਨੂੰਨ ਆਪਣੇ ਹੱਥ ਮੇਂ ਲੈ ਰਿਹਾ ਹੈ, ਤੋ ਕੋਈ ਵੀ ਹਮਾਰਾ ਮੰਤਰੀ, ਕੋਈ ਹਮਾਰਾ MLA, ਕੋਈ ਹਮਾਰਾ ਨੇਤਾ ਉਸਮੇਂ ਬਾਧਾ ਨਾ ਬਣਾ ਹੈ ਨਾ ਬਣੇਗਾ। ਅਗਰ ਕਿਸੀ ਵਿਅਕਤੀ ਨੇ ਕਾਨੂੰਨ ਆਪਣੇ ਹੱਥ ਮੇਂ ਲਿਆ, ਜੈਸੇ ਇਸ ਵਿਅਕਤੀ ਨੇ ਲਿਆ ਥਾ ਮਾਨਸਾ ਵਾਲੇ ਨੇ, ਪੁਲਿਸ ਵਹਾਂ ਪੇ ਆਪਣਾ ਕਾਮ ਕਰ ਰਹੀ ਹੈ, ਪੁਲਿਸ ਨੇ ਆਪਣਾ ਕਾਮ ਕੀਆ, 24 ਘੰਟੇ ਸੇ ਪਹਿਲੇ ਪਹਿਲੇ ਉਸਕੋ ਅਰੈਸਟ ਕੀਆ, ਵਹਾਂ ਪਰ ਕਾਨੂੰਨ ਆਪਣਾ ਕਾਮ ਕਰ ਰਿਹਾ, ਵਹਾਂ ਪਰ ਪ੍ਰਸ਼ਾਸਨ ਆਪਣਾ ਕਾਮ ਕਰ ਰਿਹਾ।
4: ਪਰਮਿੰਦਰ ਝੋਟਾ ਜੋ ਇੱਕ ਐਂਟੀ ਡਰੱਗ ਐਕਟਿਵਿਸਟ ਦਾ ਉਸਕੋ ਗੋਲੀ ਮਾਰ ਕੇ ਹੱਤਿਆ ਕਰਦੀ, ਕੋਈ ਐਸਾ ਦਿਨ ਨਹੀਂ ਹੈ ਪੰਜਾਬ ਮੇਂ, ਸੁਬਹਾ ਉੱਠਤੇ ਹੈ ਤੋ ਇਹ ਪਤਾ ਚਲਤਾ ਹੈ ਕਿ ਇਤਨੇ ਆਦਮੀ ਗੋਲੀਆਂ ਸੇ ਮਾਰ ਦੀਏ ਗਏ, ਲਾਅ ਐਂਡ ਆਰਡਰ ਕੀ ਬਹੁਤ ਬੁਰੀ ਹਾਲਤ ਹੈ, ਨਸ਼ੇ ਤੋਂ ਮੁੱਦੇ ਤੋਂ ਬਹੁਤ ਹੈ ਪੰਜਾਬ ਕੇ, ਲੇਕਿਨ ਸਭ ਸੇ ਬੜਾ ਮੁੱਦਾ ਨਸ਼ਾ, ਜਿਸ ਕੇ ਲੀਏ ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਬੜੀ ਹਮਨੇ ਯਾਤਰਾ ਵੀ ਨਿਕਾਲੀ। ਯਾਤਰਾ ਕੀ ਸ਼ੁਰੂਆਤ ਹਮਾਰੇ ਰਾਸ਼ਟਰੀ ਅਧਿਆਕਸ਼ ਨਿਤਿਨ ਨਵੀਨ ਜੀ ਨੇ ਕੀ, ਫਿਰ ਸਾਰੇ ਬੜੇ ਬੜੇ ਮੰਤਰੀ ਸਾਹਿਬ ਆਏ, ਹਮਨੇ 4 ਦਸਾਂ ਸੇ ਸ਼ੁਰੂ ਕਰਕੇ ਉਸਕੋ ਖਤਮ ਕੀਆ ਜਲੰਧਰ ਮੇਂ, ਵਹਾਂ ਪੇ ਹਮਾਰੇ ਗ੍ਰਹਿ ਮੰਤਰੀ ਸਾਹਿਬ ਆਏ, ਇੱਕ ਬਹੁਤ ਬੜੀ ਜਨਸਭਾ ਕੀ, ਵਹਾਂ ਪੇ ਮੰਤਰੀ ਸਾਹਿਬ ਨੇ, ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਨੇ ਲੋਕੋ ਸੇ ਜੇ ਵੀ ਬਤਾਇਆ ਕਿ ਅਗਰ ਇਸਕੋ ਖਤਮ ਕਰੇਗਾ ਤੋ ਭਾਰਤੀ ਜਨਤਾ ਪਾਰਟੀ ਹੀ ਕਰੇਗੀ।
5: ਅਗਰ ਸਰਕਾਰ ਆਪਣੇ ਫਰਜ਼ ਪੂਰੇ ਕਰਦੀ, ਲੇਕਿਨ ਇਹ ਤਾਂ ਮਹੀਨੇ ਲੈ ਰਹੇ, ਸ਼ਰੇ ਆਮ ਲੋਕ ਐਲੀਗੇਸ਼ਨ ਲਗਾ ਰਹੇ ਹੈ ਕਿ ਇਨਕੋ ਪੈਟਰਨਾਈਜ਼ ਕੌਣ ਕਰ ਰਹੇ ਹੈ ਲੋਕੋ ਕੋ ਸਭੀ ਸ਼ਹਿਰੋਂ ਮੇਂ, ਆਮ ਆਦਮੀ ਪਾਰਟੀ ਕੇ MLA, ਆਮ ਆਦਮੀ ਪਾਰਟੀ ਕੇ ਮਿਨਿਸਟਰ, ਇਸ ਲਈ ਤੋ ਇਨ ਲੋਕੋ ਕੇ ਇਤਨੇ ਹੌਸਲੇ ਬਣ ਚੁੱਕੇ ਹੈ, ਲੇਕਿਨ ਅਬ ਜਨਤਾ ਇਨਕੋ ਛੋੜਨੇ ਵਾਲੀ ਨਹੀਂ ਹੈ, ਇਨਕੇ MLAs ਕੋ ਵੀ, ਇਨਕੇ ਮਿਨਿਸਟਰ ਕੋ ਵੀ ਲੋਕ ਭਗਾਏਗੇ।
6: ਬ੍ਰੇਕਿੰਗ ਔਨ ਦ ਜੈਬ।
7: ਬਹੁਤ ਹੀ ਦੁਖਦਾਈ ਜਿਹੜੀ ਘਟਨਾ ਵਾਪਰੀ ਆ ਮਾਨਸਾ ਜ਼ਿਲ੍ਹਾ ਦੇ ਵਿੱਚ, ਇੱਕ ਮੈਡੀਕਲ ਸਟੋਰ ਵਾਲੇ ਵੱਲੋਂ ਜੋ ਲਗਾਤਾਰ ਨਸ਼ਾ ਵੇਚ ਰਿਹਾ ਸੀ, ਜਿਹਦੇ ਉੱਤੇ 25 ਤੋਂ 27 ਮਾਮਲੇ ਦਰਜ ਸੀ, ਔਰ ਲਾਇਸੈਂਸ ਵੀ ਕੈਂਸਲ ਕਰਨ ਤੋਂ ਬਾਅਦ ਲਾਇਸੈਂਸ ਵੀ ਬਹਾਲ ਕਰ ਦਿੱਤਾ ਜਾਂਦਾ ਸੀ। ਉਸ ਮੈਡੀਕਲ ਸਟੋਰ ਵਾਲੇ ਨੂੰ ਜਦੋਂ ਰੋਕਣ ਵਾਸਤੇ ਗਿਆ ਪਰਮਿੰਦਰ ਸਿੰਘ ਝੋਟਾ, ਮਾਨਸੇ ਦਾ ਰਹਿਣ ਵਾਲਾ, ਜੋ ਅਕਸਰ ਹੀ ਨਸ਼ੇ ਦੇ ਉੱਤੇ ਜਿਹੜਾ ਵਾ ਆਵਾਜ਼ ਚੁੱਕਦਾ ਸੀ, ਸੋ ਉਸ ਮੈਡੀਕਲ ਸਟੋਰ ਵਾਲਾ ਜੋ ਅਸ਼ਵਨੀ ਆ ਉਹਦੇ ਵੱਲੋਂ ਗੋਲੀਆਂ ਮਾਰ ਕੇ ਪਰਮਿੰਦਰ ਸਿੰਘ ਝੋਟੇ ਦਾ ਸ਼ਰੇਆਮ ਕਤਲ ਕਰ ਦਿੱਤਾ। ਜੀ ਵੇਖੋ, ਲਗਾਤਾਰ ਪ੍ਰਸ਼ਾਸਨ ਲੱਗਾ ਵਾ ਸਰਕਾਰ ਦੇ ਕਹਿਣ ਦੇ ਉੱਤੇ, लगातार ये कोशिश की जा रही भी वह संस्कार किया जाए धक्के दे नाल, जिवें कि पिछले दिन ही कई संस्कार जिहड़ा किया गया, पर उत्थे जथेबंदियां ने अंग जथेबंदियां किसान जथेबंदियां समुचियां जथेबंदियां जिहड़ियां ने ओह डटियां ने।
8: ऑलराइट, टाइम फॉर अ क्विक ब्रेक। अप इन अ मोमेंट, द शिकागो पुलिस सेज अ पोटेंशियल मास शूटिंग एट अ टेंपल हैज बीन अवर्टेड एंड अ टीनेजर इज नाउ इन कस्टडी। वी ब्रिंग यू ऑल द डिटेल्स इन अ मोमेंट।
9: Going beyond what's said, getting to the reality behind the rhetoric.
10: Anyone message of unit. Also, the police
11: action.
9: Taking questions where they matter most.
11: The question is language ke baat
9: kare. Urgent, exact, empathetic.
11: There is no fire escape. There is no alternative safety route.
9: Because when it really matters, someone has to answer. The buck stops here. Weekdays, 8 p.m. only on NDTV. When it really matters.
12: Hindustan mile, Hindustan se.
13: Desh ka tire, JK tire.
14: वक्त के साथ कदम मिलाकर सैनिकों ने नए टेक्नोलॉजीज भी अपनाए, पर बिना अपने रूट्स को भूले।
15: टिन रूट्स की बुनियाद है 100% प्योर गोल्ड, ऑनेस्ट प्राइसिंग, कस्टमर फर्स्ट एटीट्यूड
16: एंड सैनिको सपोर्ट्स एनवायरनमेंट केयर और वुमेन एम्पावरमेंट।
17: एक परिवार, अटूट भरोसा,
18: थोड़े में ज्यादा स्वाद के हित तो है इसकी खास बात।
19: वाओ मामा, क्या स्वाद है।
20: अरे मेरे राजा।